ਤਾਂ ਪਿਓਰੇ ਪੈ ਗਏ। ਅਗਰ ਉਨਵਰੀ ਹੈ ਨਾ ਗ੍ਰਾਂਈ ਕਹੀਂ ਵੀ ਗੱਲ ਕਰੀ ਤਾਂ ਚਲੀ ਹਰੇਕ ਕਲਾੜੇ ਗੱਲ ਕਰੀ ਰਹੇ ਹੈ ਨਾ ਮੰਦਲ ਮਾਤਾ ਮੰਦਿਰ ਖੇਲੇ ਉਰੇ ਕਰਿਆ ਸਤੇਰ ਬਲੀਨ ਵਾਸਨੇ ਲੂਜ ਧੇਰ ਤਮਾਮ ਇਧੁਰਿਆਂ ਪੁਰਥੀ ਕਿਨਾਰ ਖੇਲੇ ਤਮਾਮ ਜਿੱਤਰੇ ਵੀ ਹਨ ਗ੍ਰਾਂ ਸਤੇ ਜਗ੍ਹਾ ਇਸਤੀ ਹੈ ਸਿਬ ਜੈਸੇ ਹੈ ਨਾ ਬੈਲ ਇਸਤੀ ਤਾਂ ਕੁੜੀ ਨ ਕੁੜੀ ਐਬਰ ਤੇ ਬਾਤੇ ਖੁੱਲ ਗਿਰੀ ਤਾਂ ਜਹਨ ਵੀ ਲੱਗਤੂ ਕਿ ਹਾਂ ਸਿਬ ਜੈਸੇ ਪੈ ਗਏ ਕਿਨਾਰ ਖੇਣ ਅਸਤੂ ਤਾਂ ਸੇ ਜੈਸੇ ਗਾਏ ਸਕਦੇ। ਖੇਰ ਮੌਕੇ ਗੱਲ ਥੀ ਬਚਪਨ ਸਲਾਹ ਤੇਰੇ ਤੇ ਹੈ ਨਾ ਹੈ ਨਾ ਪੈਂਗੇ ਘੈਟੀ ਗੱਲ ਕਰੇ ਤਾਂ ਤੱਠਣੀ ਜੈਸੇ ਮੈਣ ਵੀ ਜੈਸੇ ਭੋਲੇ ਬਾਲੇ ਬੂਤੇ ਹੈ ਨਾ ਕਿਸ ਕੀ ਐਵੇ ਗ੍ਰਾਂ ਮੈਣ ਬੋਲਤੇ ਤੈਸੇ ਤੇਤਰੀ ਜ਼ਿਆਦਾ ਉਹ ਵੀ ਨਾ ਬੂਤਾ ਹੈ ਨਾ ਸੈਪੂ ਤਨੇ ਜੇ ਪੁਰਾਣੀ ਰੀਤ ਚਲੋ ਬੂਤੀ ਸੱਚਾਈ ਇਮਾਨਦਾਰੀ ਪੁੱਛੇ ਇਸੇ ਚਲਤੇ ਰਹੇ ਤੇ ਤਾਂ ਇਹਨੂੰ ਨੇ ਕੀ ਹੈ ਨਾ ਬੂਤੋਂ ਨੂੰ ਨਾ ਐਵੇ ਕਿਤੇ ਬੈਰਾ ਕਈ ਜੈਸੇ ਚੰਠ ਵੱਲ ਨਾ ਬੋਰਸਤਾ ਤੈਨੇ ਨਹੀਂ ਤਾਂ ਜੇ ਵੀ ਇਹ ਮੈਣ ਕਿਤੇ ਕਈ ਵੀ ਘੁੰਮਣਾਰ ਫੁਨਾ ਰੱਖਦਾ ਤੱਠਣੀ ਮੈਣ ਹੋ ਕਿ ਵੀ ਜੈਸੇ ਐਂ ਬੋਤਾ ਕਿ ਤੈਨੇ ਜੇ ਜੈਸੇ ਖਾਰੇ ਤੈਨੇ ਆਦਰੀ ਖਾਤਰੀ ਕਰੇ ਖਾਰੇ ਜੈਸੇ ਤੈਨੇ ਆਮਲਟ ਬਣਤੇ ਕਿਸ ਕੀ ਤੈਨੇ ਕਿਹਾ ਜੇ ਅਗਰ ਬੈਰੀ ਕਹਿ ਅਖਬਾਰ ਮੈਣ ਤੈੜੀ ਪੁੱਜ ਗਿਆ ਤਸੇ ਮੈਂ ਹੋਣਾ ਜੇ ਤੱਠਣੀ ਖਾਰੀ ਆਦਰ ਖਾਤਰ ਕਰ ਛੜੀ ਤਸੇ ਅਗਰ ਹੁਰਿਆਂ ਜੇ ਬਤਾ ਕਿ ਆ ਰਸ ਤੈੜੀ ਕਿੱਥੇ ਫਲਾਣੇ ਹੈ ਨਾ ਜੇ ਵੀ ਅਬੇ ਹੈ ਨਾ ਕੰਮ ਕਾਜ ਕਰਨ ਗੁਰਸਤੀ ਜੇ ਤੈਨੇ ਨਵੇਂ ਦੇ ਕਰਕੇ ਫਲਾਣੇ ਬੰਦੇ ਜੈਸੇ ਹਾਂ ਸੈਨੂੰ ਨਹੀਂ ਕਿੱਥੇ ਤੈਨੀ ਖਾਰੂ ਹਾਂਸੇ ਖਿਲਾਓ ਖਾਰੀ ਡੱਕਵੋ ਕੀ ਹੈ ਨਾ ਖੈਰੀ ਚੀਜ਼ ਹੁਰਾਲੀ ਤਾਂ ਤੈਤਰ ਤਸੇ ਜੇ ਇਸ ਅਗਰ ਤੈਨੀ ਕਨੀ ਜੇ ਵੀ ਪੈਂਗੇ ਮੈਣ ਅਗਰ ਕਨੀ ਆਪੂ ਅਮਲਨ ਕਮਾਉਣ ਲਾਉਰੀ ਤਾਂ ਤਸੇ ਹੋਰੀ ਬਦ ਰੀਤੀ ਹੈ ਨਾ ਖਾਰਾ ਹੈ ਜੈਸੇ ਅਸ ਡੱਕਵੋ ਕਰੇਲ ਬੈਠਤੇ ਮੈਂ ਕਹੀਂ ਖਰੀ ਆਦਰ ਖਾਤਰ ਕਰੇਲ ਤਾਂ ਤੇਤਰਾ ਫੇਰ ਦੇ ਕਸਮ ਹੋਣਾ ਪੈਂਗੇ ਦੀ ਮੈਂ ਬੁਣਾ ਔਰ ਪੈਂਗੇ ਦੀ ਮੈਂ ਕਹੀਂ ਜੈਸੇ ਬੈਰ ਨੌ ਲੱਗਣ ਅਸਤੂ ਕਿ ਤੱਠਣੀ ਮੈਣ ਜੈਸੇ ਖਰੇ ਅਸਤੇ ਤਾਂ ਕੁੜੀ ਨ ਕੁੜੀ ਐਸੇ ਚੀਜ਼ ਆਈ ਕਿਸੇ ਹੈ ਨਾ ਕਸਰੀ ਜੈਸੇ ਰੋਜ਼ਗਾਰ ਲਗੋ ਚਲੋ ਰਭੂਤਾ ਤਸ ਹੈ ਨਾ ਕਈ ਜੈਸੇ ਹੈਨ ਉਰਾਲਣ ਦੀ ਹੈਨ ਦੀਏ ਰੇ ਬੂਤੇ ਤਾਂ ਤੱਠਣੀ ਮੈਂ ਕਿ ਬੂਤੋ ਕਿ ਕਸਰੀ ਨ ਕਸਰੀ ਜੈਸੇ ਦੂਤਾ ਜੈਸੇ ਕਮੋਤੇ ਤਾਂ ਜਿਤਰੇ ਵੀ ਇਹਨਾਂ ਜੈਸੇ ਕਿ ਬੋਤੇ ਅਗਰ ਆਉਂ ਹਿੰਦੀ ਕਹੀਂ ਗੱਲ ਕਰੂੰ ਕਿ ਪਰਯਟਨ ਕਾਰੋਬਾਰ ਕਰਨ ਲਗੋ ਰਸਤੇ ਹੈ ਨਾ ਤੈਨੇ ਮੈਂ ਖਾਸ ਕਰੀ ਜੈਸੇ ਜੇ ਬੈਠਤੀ ਘੁੰਮਣਾਰ ਫੁਰਨਾਰ ਮੈਣੀ ਤੇ ਤੈਨੇ ਜੈਸੇ ਖਰੀ ਆਦਰ ਖਾਤਰ ਕਰਨੀ ਚੇ ਖਰੀ ਖਰੀ ਜਗ੍ਹਾ ਤੈਨੇ ਉਰੈਲਣੀ ਚੇ ਹੈ ਨਾ ਤਸਕਿਆਂ ਪਤਿਆਂ ਜੈਸੇ ਕਿਸੇ ਹੁਰਿਆਂ ਜੇ ਬੱਤੇ ਹੁਰਿਆਂ ਜੇ ਬੱਤੇ ਤਾਂ ਤੈਨੇ ਜੈਸੇ ਕੰਮਕਾਜ ਖਰਬ ਹੋਤਾ ਤਾਂ ਖਾਰੀ ਜੈਸੇ ਤੈਨੇ ਗਿਆ ਬਠੋਰੇ ਅਮਨਨ ਜੈਸੇ ਭੂਤੀ ਖੇਰ ਮੌਕੇ ਗੱਲ ਥੀਆਂ ਸਬਚ ਬਸ ਲਾਤਰੇ ਤੇ ਅਖੋਰ ਮੈਂ ਜੈਸੇ ਬੈਦੇ ਨੂੰ ਗੀਤ ਤਿਆਰ ਥੇ ਰਿਸਤੂ ਸ਼ੁਣ ਤੈਸ ਕੀਤਾ ਸ਼ੁਣੇ ਜੀ।

ਤੈਨੂੰ ਵੀ ਸਕੂਲਾਂ 'ਚ ਆਪਣੀ ਜ਼ਿੰਮੇਦਾਰੀ ਸਮਝਣਾ ਚਾਹੀਦੀ, ਕਹਿੰਦੇ ਤਿੰਨਾਂ 'ਚੋਂ ਨੈਤਿਕ ਸ਼ਿਕਸ਼ਾ ਪ੍ਰਤੀ ਸੀਖ ਦੇਣਾ ਚਾਹੀਦੀ, ਤਾਂ ਕਿ ਤਿੰਨਾਂ ਦਾ ਜਿਹੜਾ ਵਰਤਾਵ ਹੈ ਸਹਿ ਸਮਾਜ 'ਚ ਸ਼ਾਂਤੀ ਸਦਭਾਵ ਬਣਾਉਣੇ 'ਚ ਬਣਾਉਣ ਵਾਲਾ ਹੋਏ। ਅੱਜਕਣੇ ਦੇ ਇਸ ਨਵੇਂ ਜ਼ਮਾਨੇ ਦੀ ਗੱਲ ਕਰਨ, ਤਾਂ ਇਹ ਜ਼ਮਾਨਾ ਹੈ ਵਿਗਿਆਨ ਤਕਨੀਕ ਦਾ। ਵਿਗਿਆਨ ਤਕਨੀਕ ਨੇ ਦਿਖਾ ਤਰੱਕੀ ਤਾਂ ਕੀਤੀ ਹੈ, ਪਰ ਇਸ ਦੇ ਕਨੇ ਕਨੇ ਸਮਾਜ 'ਚ ਕਈ ਤਰੀਕੇ ਦੀਆਂ ਨੈਤਿਕ ਸਮੱਸਿਆ ਵੀ ਵਧਦੀਆਂ ਹਨ। ਝੂਠ, ਲੜਾਈ ਝਗੜੇ, ਭ੍ਰਿਸ਼ਟਾਚਾਰ, ਸਿਰਫ ਆਪਣੇ ਹੀ ਕੰਮੇ 'ਤੇ ਕੰਮ ਰੱਖਣਾ, ਕੋਈ ਕਿਸੇ ਦੀ ਅਗਰ ਹਾਂ ਦਿਖਦੇ ਹਨ ਕਿ ਕੋਈ ਕਿਸੇ ਦੀ ਮਦਦ ਨਹੀਂ ਕਰਨਾ ਚਾਹੁੰਦਾ। ਲੋਕ ਅਗਰ ਹਾਂ ਬਾਹਰ ਵੀ ਘਰਾਂ 'ਤੇ ਬਾਹਰ ਵੀ ਦਿਖਦੇ ਹਨ, ਤਾਂ ਅਗਰ ਕੋਈ ਮੁਸੀਬਤਾਂ 'ਚ ਹੈ ਤਾਂ ਲੋਕ ਦਿਖੇ ਨੇ ਅਣਜਾਣ ਬਣੀ ਨੇ ਨਿਕਲੀ ਆਉਂਦੇ, ਪਰ ਕਿਸੇ ਦੀ ਮਦਦ ਕਰਨਾ ਨਹੀਂ ਚਾਹੁੰਦੇ ਹਨ। ਸਹਿਣ ਸ਼ਕਤੀ ਘਟਣਾ, ਇੱਕ ਦੂਏ ਦੀ ਗੱਲ ਸੁਣਨੇ ਦੀ ਸਹਿਣ ਸ਼ਕਤੀ ਹੈ ਨਹੀਂ ਬਿਲਕੁਲ ਵੀ, ਤਾਂ ਇਹ ਜਿਹੜੀਆਂ ਹਨ ਇਹ ਸਾਰੀਆਂ ਬੁਰਾਈਆਂ ਜਿਹੜੀਆਂ ਹਨ ਹੁਣ ਸਮਾਜ 'ਚੋਂ ਕਮਜ਼ੋਰ ਕਰਦੀਆਂ ਹਨ। ਐਸੇ ਮੌਕੇ ਪਰ ਨੈਤਿਕ ਸ਼ਿਕਸ਼ਾ ਦਾ ਮਹੱਤਵ ਜਿਹੜਾ ਹੈ ਸਹਿ ਹੋਰ ਵੀ ਵਧੀ ਗਿਆ ਹੈ। ਇੱਕ ਆਦਰਸ਼ ਸਮਾਜ ਆਉਂਦਾ ਤਾਂ ਹੀ ਬਣਨਾ ਜਾਲੂ ਇਸ 'ਚ ਰਹਿਣ ਵਾਲੇ ਜਿਹੜੇ ਲੋਕ ਹਨ ਸਹਿ ਇਮਾਨਦਾਰ ਹੋਣਗੇ, ਸਹਿਣਸ਼ੀਲ ਹੋਣਗੇ, ਮਦਦਗਾਰ ਹੋਣਗੇ। ਨੈਤਿਕ ਸ਼ਿਕਸ਼ਾ 'ਤੇ ਲੋਕਾਂ 'ਚ ਭਾਈਚਾਰੇ ਦੀ ਭਾਵਨਾ ਵੀ ਪੈਦਾ ਹੁੰਦੀ ਹੈ, ਮਿਲੀ ਜੁਲੀ ਨੇ ਰਹਿਣੇ ਦੀ ਦੇ ਬਾਰੇ ਵੀ ਸੋਚਦੇ ਹਨ ਲੋਕ। ਨੈਤਿਕ ਸ਼ਿਕਸ਼ਾ ਦਾ ਮਹੱਤਵ ਸਿਰਫ ਸਕੂਲਾਂ 'ਚ ਪੜ੍ਹਾਏ ਜਾਣ ਵਾਲੀਆਂ ਜਿਹੜੀਆਂ ਕਿਤਾਬਾਂ ਹਨ, ਕਿਤਾਬੀ ਕੀੜੇ ਬੱਚੇ ਨਹੀਂ ਬਣਾਉਣੇ ਹਨ, ਇਸ ਦੇ ਇਲਾਵਾ ਤਿੰਨਾਂ 'ਚੋਂ ਹੋਰ ਵੀ ਖਰੀਆਂ ਗੱਲਾਂ ਜਿਹੜੀਆਂ ਹਨ ਸਹਿ ਸਿਖਾਉਣੀਆਂ ਹਨ। ਗਿਆਨ ਮਤਲਬ ਕਿਤਾਬਾਂ 'ਚ ਜਿਹੜਾ ਗਿਆਨ ਦਿੱਤਾ ਜਾਂਦਾ ਹੈ ਸਹਿ ਹੀ ਨਹੀਂ, ਬਲਕਿ ਆਹਾਂ ਦੀ ਸੋਚ ਵਰਤਾਵ, ਆਹਾਂ ਦੇ ਜ਼ਿੰਦੜੀ ਜੀਣੇ ਦੇ ਤਰੀਕੇ ਵੀ ਜਿਹੜੇ ਹਨ ਸਹਿ ਨਿਆਣਿਆਂ 'ਚੋਂ ਸਿਖਾਏ ਜਾਣੇ ਚਾਹੀਦੇ। ਅੱਜ ਕੱਲ੍ਹ ਦੇ ਨੌਜਵਾਨ 'ਚ ਜਿਹੜੀਆਂ ਜੇ ਕੁਛ ਵੀ ਆਹਾਂ ਸਮੱਸਿਆ ਦਿਖਣੇ 'ਚ ਅੱਜ ਕੱਲ੍ਹ ਦਿਖਦੇ ਹਨ, ਤਾਂ ਇਹ ਸਭ ਕੁਛ ਕਹਿ ਕੇ ਤਿੰਨਾਂ ਜੋ ਕੋਈ ਖਰੇ ਸੰਸਕਾਰ ਨਹੀਂ ਦੇ ਸਕਦੇ ਹਨ, ਜਾਂ ਤਿੰਨਾਂ ਜੋ ਕੋਈ ਨੈਤਿਕ ਮੁੱਲਿਆਂ ਦੀ ਸੀਖ ਨਹੀਂ ਦਿੱਤੀ ਜਾ ਸਕਦੀ ਹੈ, ਤਾਂ ਇਸੀ ਵਜ੍ਹਾ 'ਤੇ ਸਹਿ ਵੀ ਜਿਹੜੇ ਹਨ ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਹਨ ਸਹਿ ਕੁਛ ਬੁਰੀਆਂ ਆਦਤਾਂ ਦੇ ਸ਼ਿਕਾਰ ਹੋਵਦੇ ਹਨ। ਆਹ ਸਾਰਿਆਂ ਜੋ ਨੈਤਿਕ ਮੁੱਲਿਆਂ ਜੋ ਅਪਣਾਉਣਾ ਚਾਹੀਦਾ, ਆਪਣੇ ਘਰਾਂ 'ਚ ਬੱਚੇ ਜਿਹੜੇ ਹਨ ਤਿੰਨਾਂ ਜੋ ਵੀ ਖਰੀਆਂ ਗੱਲਾਂ ਸਿਖਾਉਣਾ ਚਾਹੀਦੀਆਂ, ਖਰੇ ਸੰਸਕਾਰ ਦੇਣਾ ਚਾਹੀਦੇ। ਅੱਜ ਸਾਰਿਆਂ 'ਤੇ ਜ਼ਿਆਦਾ ਜ਼ਰੂਰੀ ਹੋਈ ਹੈ ਨੌਜਵਾਨ ਪੀੜ੍ਹੀ 'ਚੋਂ ਨੈਤਿਕ ਸ਼ਿਕਸ਼ਾ ਦਿੱਤੀ ਜਾਏ, ਤਾਂ ਹੀ ਇੱਕ ਆਦਰਸ਼ ਸਮਾਜ, ਸਸ਼ਕਤ ਮੁਲਕ ਜਿਹੜਾ ਹੈ ਸਹਿ ਬਣਨਾ। ਅਸਲ 'ਚ ਨੈਤਿਕ ਸ਼ਿਕਸ਼ਾ ਜੀ ਹੈ ਇਸੇ ਸ਼ਕਤੀ ਹੈ ਜਿਹੜੀ ਮਾਣੂ ਨੂੰ ਮਹਾਨ ਬਣਾਉਂਦੀ ਹੈ। ਸਮਾਜ 'ਚ ਸ਼ਾਂਤੀ ਪਿਆਰ ਬਣਿਆ ਰਹਿੰਦਾ ਹੈ, ਜ਼ਿੰਦੜੀ 'ਚ ਸਹੀ ਫੈਸਲੇ ਦੇਖ ਅਗਰ ਖਰੀ ਸੋਚ ਹੋਊਗੀ ਤਾਂ ਜ਼ਿੰਦੜੀ 'ਚ ਅੱਗੇ ਵਧਣੇ ਤਾਂ ਸਹੀ ਫੈਸਲੇ ਲੈਣ ਦੇ ਵੀ ਕਾਬਲ ਬਣਦੇ। ਛੋਟੇ 'ਤੇ ਹੀ ਅਗਰ ਹਾਂ ਨਿਆਣਿਆਂ ਨੂੰ ਨੈਤਿਕ ਸ਼ਿਕਸ਼ਾ ਬਾਰੇ ਸਿਖਾਉਂਗੇ ਤਾਂ ਵੱਡੇ ਹੋਏ ਨੇ ਸਹਿ ਜ਼ਰੂਰ ਜ਼ਿੰਮੇਦਾਰ ਆਦਰਸ਼ ਨਾਗਰਿਕ ਬਣਨੇ। ਤਾਂ ਸ਼੍ਰੋਤੇ ਇਹ ਸੀ ਕੁਛ ਗੱਲਬਾਤ ਨੈਤਿਕ ਸ਼ਿਕਸ਼ਾ ਦੇ ਮਹੱਤਵ ਬਾਰੇ। ਹੁਣ ਚੱਲਦੇ ਹਨ ਮਨੋਰੰਜਨ ਪਾਸੇ। ਪੇਸ਼ ਹੈ ਵਿਜੇ ਭੰਡਾਰੀ ਦਾ ਗਾਇਆ ਇਹ ਲੋਕ ਗੀਤ।

ਸ਼ੋਤਿਆਂ ਗੱਲਬਾਤ ਲਾਉਂਦੇ ਹਨ ਪਰਿਆਵਰਣ ਸੁਰੱਖਿਆ ਪਰ। ਪਰਿਆਵਰਣ ਸੁਰੱਖਿਆ ਦਾ ਮਤਲਬ ਪ੍ਰਕਿਰਤੀ ਪਰਿਆਵਰਣ ਜੋ ਪ੍ਰਦੂਸ਼ਣ ਨੁਕਸਾਨ ਵਿਨਾਸ਼ 'ਤੇ ਬਚਾਉਣਾ ਹੈ। ਪਰਿਆਵਰਣ ਜੋ ਬਚਾਉਣਾ ਮਾਣੂਆਂ ਦੀ ਜਿੰਦੜੀ ਧਰਤੀਆਂ ਦੇ ਸੰਤੁਲਨ ਤਾਂ ਬੜਾ ਜ਼ਰੂਰੀ ਹੈ। ਪਰਿਆਵਰਣ ਜੋ ਪ੍ਰਦੂਸ਼ਿਤ ਖਰਾਬ ਹੋਣੇ 'ਤੇ ਬਚਾਉਣਾ ਹੀ ਪਰਿਆਵਰਣ ਸੰਰਕਸ਼ਣ ਹੈ, ਜਿਸ ਦਾ ਮੁੱਖ ਮਕਸਦ ਭਵਿਸ਼ਯ ਤਾਂ ਪਰਿਆਵਰਣ ਪ੍ਰਾਕਿਰਤਿਕ ਸੰਸਾਧਨਾਂ ਬਚਾਉਣਾ ਹੈ। ਇਸ ਸਦੀ ਦੇ ਤਰੱਕੀ ਦੇ ਨਾਏ ਪਰ ਇਸ ਸਦੀ 'ਚ ਤਰੱਕੀ ਦੇ ਨਾਏ ਪਰ ਪਰਿਆਵਰਣ ਦਾ ਲਗਾਤਾਰ ਹੀ ਨੁਕਸਾਨ ਕਰਾ ਦੇ ਹਨ, ਇਸ ਖਰਾਬ ਕਰਾ ਦੇ। ਹੁਣ ਐਸੇ ਹਾਲਾਤ ਹੋਈ ਹੋ ਕਿ ਅਗਰ ਅਹਾਂ ਪਰਿਆਵਰਣ ਜੋ ਸੰਭਾਲ ਗਏ ਨਹੀਂ ਤਾਂ ਅਹਾਂ ਦਾ ਮਾਣੂ ਜਾਤ ਜੀਣਾ ਜਿਹੜਾ ਹੈ ਸੈ ਮੁਸ਼ਕਿਲ ਹੋ ਜਾਣਾ। ਇਸ ਤਾਂ ਅਹਾਂ ਸਾਰਿਆਂ ਨੂੰ ਹੀ ਪਰਿਆਵਰਣ ਸੰਰਕਸ਼ਣ ਪਰ ਧਿਆਨ ਦੇਣ ਦੀ ਜ਼ਰੂਰਤ ਹੈ। ਅਹਾਂ ਆਪਣੇ ਚੋਈ ਪਾਸੇ ਹਾਂ ਜੇ ਕੁਛ ਵੀ ਦਿਖਦੇ ਹਨ, ਬਨਸਪਤੀ ਪੱਖ ਪਖੇਰੂ ਸਮੇਤ ਸਾਰੇ ਜਿਹੜੇ ਜੈਵਿਕ ਅਜੈਵਿਕ ਘਟਕਾਂ ਦੇ ਸਮੂਹ ਹਨ, ਸਹਿ ਹੀ ਅਹਾਂ ਦਾ ਪਰਿਆਵਰਣ ਹੈ। ਇਸ 'ਚ ਪ੍ਰਿਥਵੀ, ਹਵਾ, ਪਾਣੀ, ਰੁੱਖ, ਪਹਾੜ, ਦਰਿਆ, ਇਹ ਸਾਰਾ ਕੁਛ ਜਿਹੜਾ ਹੈ ਅਹਾਂ ਦੇ ਪਰਿਆਵਰਣ ਦਾ ਹਿੱਸਾ ਹੈ। ਅਗਰ ਸਮੇਂ ਰਹਿੰਦੇ ਨਹੀਂ ਸੰਭਲੇ ਤਾਂ ਪਰਿਆਵਰਣ ਜੋ ਬਚਾਉਣੇ ਬਾਰੇ ਨਹੀਂ ਸੋਚਿਆ ਤਾਂ ਇਸ ਦੇ ਜਿਹੜੇ ਹਨ ਸਹਿ ਆਉਣੇ ਵਾਲੇ ਟਾਈਮ 'ਚ ਭਵਿਸ਼ਯ 'ਚ ਅਹਾਂ ਜੋ ਭਯੰਕਰ ਨਤੀਜੇ ਅਹਾਂ ਸਾਰਿਆਂ ਨੂੰ ਹੀ ਭੁਗਤਣਾ ਪਾਉਣੇ। ਪੂਰੇ ਸੌਰ ਮੰਡਲ 'ਚ ਪ੍ਰਿਥਵੀ ਪਰ ਹੀ ਜਿਹੜੀ ਜਿੰਦੜੀ ਜਿਹੜੀ ਹੈ ਸਹਿ ਮੁਮਕਿਨ ਹੈ। ਅਹਾਂ ਸਾਰਿਆਂ ਨੂੰ ਮਿਲੀ ਕਰੀ ਪਰਿਆਵਰਣ ਜੋ ਪ੍ਰਦੂਸ਼ਣ 'ਤੇ ਆਜ਼ਾਦ ਕਰੀ ਇਸ ਬਚਾਉਣਾ ਹੈ। ਅੱਜ ਕੱਲ੍ਹ ਦੇਖਾਂ ਤਰੱਕੀ ਤਾਂ ਖੂਬ ਹੋਵਾ ਦੀ ਕਹਿੰਦੇ ਤਰੱਕੀਆਂ ਦੇ ਨਾਏ ਪਰ ਰੁੱਖਾਂ ਦੀ ਜਿਹੜੀ ਹੈ

ਅੰਧਾਧੁੰਦ ਕਟਾਈ ਉਹ ਵਧੀ ਹੈ, ਵੱਧਦੀ ਆਬਾਦੀ, ਕਾਰਖਾਨਿਆਂ ਦਾ ਵਧਣਾ, ਸ਼ਹਿਰੀਕਰਨ, ਇਹਨਾਂ ਸਾਰੀਆਂ ਜੋ ਗੱਟ ਕਰੀ ਨੇ ਹੀ ਇਸ ਪ੍ਰਦੂਸ਼ਣ ਅਤੇ ਆਹਾਂ ਜੋ ਜਿਹੜੀ ਹੈ ਸੈ ਨਜਾਤ ਮਿਲ ਸਕਦੀ। ਜਿਤਨਾ ਮਤਲਬ ਮਾਣੂਆਂ ਦੀ ਜ਼ਿੰਦੜੀ ਦਾ ਹੈ ਇਸ ਧਰਤੀ ਪਰ, ਤਿਤਨਾ ਹੀ ਆਹਾਂ ਦੇ ਅੱਖੇ ਵੱਖੇ ਜਿਹੜੇ ਜੀਵ ਜੰਤੂ ਹਨ ਤਿਨ੍ਹਾਂ ਦਾ ਵੀ ਹੈ। ਮਾਣੂ ਇੱਕ ਸਵੱਛ ਜ਼ਿੰਦਗੀ ਜੀਣ, ਸਾਫ਼ ਸੁਥਰੀ ਆਵਾਜ਼ 'ਚ ਸਾਹ ਲੈਣ, ਇਸ ਤਾਂ ਆਹਾਂ ਦੇ ਅੱਖੇ ਵੱਖੇ ਜਿਹੜਾ ਹੈ ਸੈ ਬਨਸਪਤੀ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਦੇਖਾ ਜੀਣੇ ਤਾਂ ਸਾਹ ਲੈਣੇ ਤਾਂ ਆਹਾਂ ਆਕਸੀਜਨ ਦੀ ਜ਼ਰੂਰਤ ਹੁੰਦੀ, ਕਹਿੰਦੇ ਸਹਿ ਮਿਲਦੀ ਹੈ ਆਹਾਂ ਜੋ ਆਕਸੀਜਨ ਦੀ ਜ਼ਰੂਰਤ ਜਿਹੜੀ ਪੂਰੀ ਹੁੰਦੀ ਹੈ ਸਹਿ ਬਨਸਪਤੀ 'ਤੇ ਪੂਰੀ ਹੁੰਦੀ ਹੈ। ਨਵੀਆਂ ਨਵੀਆਂ ਤਕਨੀਕਾਂ, ਨਵੇਂ ਅਵਿਸ਼ਕਾਰ, ਨਵੀਆਂ ਖੋਜਾਂ ਰੋਜ਼ ਹੋ ਆਉਂਦੀਆਂ ਹਨ, ਪਰ ਇਸ 'ਤੇ ਮੁਲਕ ਦੀ ਤਰੱਕੀ ਤਾਂ ਦੇਖਾ ਜ਼ਰੂਰ ਹੁੰਦੀ ਹੈ, ਪਰ ਦੂਏ ਪਾਸੇ ਪਰਿਆਵਰਣ ਸੰਤੁਲਨ ਵੀ ਆਹਾਂ ਦਾ ਵਿਗੜਦਾ ਹੈ। ਪਰਿਆਵਰਣ ਬਚਾਉਣੇ ਤਾਂ ਸਾਲ 1986 'ਚ ਪਰਿਆਵਰਣ ਸੰਰਕਸ਼ਣ ਅਧਿਨਿਯਮ ਪਾਸ ਕੀਤਾ ਗਿਆ। ਇਸ ਅਧਿਨਿਯਮ ਦਾ ਮੁੱਖ ਮਕਸਦ ਥਾਂ ਵਾਤਾਵਰਣ 'ਚ ਗੋਲਿਓ ਜਿਹੜੇ ਵੀ ਨੁਕਸਾਨਦਾਇਕ ਰਸਾਇਣ ਹਨ ਤਿਨ੍ਹਾਂ ਜੋ ਘੱਟ ਕਰਨਾ, ਪਰਿਆਵਰਣ 'ਚੋਂ ਪ੍ਰਦੂਸ਼ਣ 'ਤੇ ਬਚਾਉਣਾ। ਅਗਰ ਪਰਿਆਵਰਣ ਸੁਰੱਖਿਅਤ ਰਹੇਗਾ, ਬੱਚਿਆਂ ਰਹੇਗਾ, ਤਾਂ ਹੀ ਇਹ ਧਰਤੀ ਵੀ ਆਹਾਂ ਦੀ ਸੁਰੱਖਿਅਤ ਰਹਿਣੀ। ਪ੍ਰਿਥਵੀ ਸਲਾਮਤ ਰਹੇਗੀ ਤਾਂ ਹੀ ਆਹਾਂ ਸਾਰਿਆਂ ਦੀ ਜ਼ਿੰਦੜੀ ਰਹਿਣੀ। ਪਰਿਆਵਰਣ 'ਚੋਂ ਬਚਾਉਣਾ ਕੁਸੀ ਹੋਰ ਨਹੀਂ ਤਾਂ ਨਹੀਂ, ਬਲਕਿ ਆਪਣੀ ਜ਼ਿੰਦੜੀ ਜੀਣੇ ਤਾਂ ਹਾਂ ਜੋ ਇਸ 'ਚੋਂ ਬਚਾਉਣਾ ਜ਼ਰੂਰੀ ਹੈ। ਆਹਾਂ ਦੇ ਜਿਹੜੇ ਜਲਵਾਯੂ ਵਿਗਿਆਨਿਕ ਅਨੁਸਾਰ ਵੀ ਮੰਨਦੇ ਕਿ ਜਲਵਾਯੂ ਬਦਲਾ ਦੀ ਹੈ, ਗ੍ਰੀਨ ਹਾਊਸ 'ਤੇ ਨਿਕਲਣ ਵਾਲੀਆਂ ਗੈਸਾਂ ਇਸਦੀ ਮੁੱਖ ਵਜ੍ਹਾ ਹੈ। ਜੰਗਲਾਂ 'ਚ ਅੱਗ ਲੱਗਣਾ, ਟਾਈਮੇ ਪਰ ਵਰਖਾ ਨਹੀਂ ਹੋਣਾ, ਜਾਂ ਚਲੋ ਹੁੰਦੀ ਵਰਖਾ ਤਾਂ ਇਕਵੱਲੀ ਵਰਖਾ ਹੁੰਦੀ, ਫਿਰ ਬਾੜ ਆਉਂਦੀ, ਸੁੱਕਾ ਪਾਉਣਾ, ਫਿਰ ਜਲੂ ਤੌਂਦੀ ਪਾਉਂਦੀ ਹੈ ਤਾਂ ਮਤਲਬ ਕਬੱਲੀ ਤੌਂਦੀ ਪਾਉਂਦੀ ਹੈ, ਇਹ ਸਭ ਕੁਛ ਜਿਹੜਾ ਹੈ ਇਹ ਕਾਰਬਨ ਦੇ ਆਵੋ ਹਵਾ 'ਚ ਮਿਲਣੇ ਦੀ ਵਜ੍ਹਾ 'ਤੇ ਹੋਵਾਦਾ ਹੈ। ਸਿਰਫ ਆਹਾਂ ਦੇ ਮੁਲਕੇ ਜੋ ਹੀ ਨਹੀਂ, ਬਲਕਿ ਪੂਰੀ ਦੁਨੀਆ ਜੋ ਸੰਭਲਣੇ ਦੀ ਜ਼ਰੂਰਤ ਹੈ। ਅਗਰ ਸਾਰੇ ਇਹ ਸਮਝਣ ਕਿ ਕਾਰਬਨ ਉਤਸਰਜਨ ਜਿਹੜਾ ਹੈ ਸੈ ਆਹਾਂ ਦੇ ਪਰਿਆਵਰਣ ਤਾਂ ਕਿਤਨਾ ਖਤਰਨਾਕ ਸਾਬਤ ਹੋਵਾਦਾ ਹੈ, ਤਾਂ ਸਾਰਿਆਂ ਦੀਆਂ ਅਗਰ ਸਾਰੇ ਛੋਟੀ ਛੋਟੀ ਮਿਲੀ ਨੇ ਕੋਸ਼ਿਸ਼ਾਂ ਕਰਕੇ ਤਾਂ ਇਸ ਜੋ ਘੱਟ ਕਰਨੇ 'ਚ ਮਦਦਗਾਰ ਸਾਬਤ ਹੋਣੀ। ਗੱਡੀਆਂ ਦਾ ਅਗਰ ਘੱਟ ਇਸਤੇਮਾਲ ਕਰਕੇ ਕੋਸ਼ਿਸ਼ ਕਰਨਾ ਚਾਹੀਦੀ ਕਿ ਹੁਣ ਤਾਂ ਦੇਖਾ ਕੋਈ ਪੈਟਰੋਲ ਡੀਜ਼ਲ ਵਾਲੀ ਗੱਡੀਆਂ ਨਹੀਂ ਚੱਲਦੀਆਂ, ਬਲਕਿ ਬਿਜਲੀਆਂ ਨੇ ਵੀ ਚੱਲਣ ਵਾਲੀਆਂ ਗੱਡੀਆਂ ਲੋਕ ਇਸਤੇਮਾਲ ਕਰਾਉਂਦੇ ਹਨ, ਤਾਂ ਅਗਰ ਸਹਿ ਕਰ ਸਕਦੇ ਹਨ ਤਾਂ ਇਸ 'ਤੇ ਵੀ ਆਹਾਂ ਦੇ ਜਿਹੜਾ ਥੋੜ੍ਹਾ ਪ੍ਰਦੂਸ਼ਣ ਆਹਾਂ ਦੇ ਪਰਿਆਵਰਣ 'ਚ ਘੱਟ ਹੋਣਾ। ਅਗਰ ਪਰਿਆਵਰਣ ਬਚਿਆ ਰਹੇਗਾ ਤਾਂ ਸਾਫ਼ ਸੁਥਰੀ ਹਵਾ, ਪਾਣੀ ਆਹਾਂ ਜੋ ਮਿਲਣਾ, ਜਲਵਾਯੂ ਦੇ ਬਦਲਣੇ ਦੇ ਅਸਰ ਘੱਟ ਹੁੰਦੇ, ਜੀਵ ਜੰਤੂ, ਰੁੱਖ, ਬੂਟੇ ਬਚਿਓ ਰਹਿਣੇ, ਲੋਕ ਜਿਹੜੇ ਹਨ ਸਹਿ ਵੀ ਸਿਹਤਮੰਦ ਰਹਿਣੇ, ਬਿਮਾਰੀਆਂ 'ਤੇ ਬਚਿਓ ਰਹਿਣੇ, ਆਉਣੇ ਵਾਲੀ ਪੀੜ੍ਹੀਆਂ ਜਿਹੜੀਆਂ ਹਨ ਆਹਾਂ ਦੀਆਂ, ਤਿਨ੍ਹਾਂ ਤਾਂ ਵੀ ਪ੍ਰਾਕਿਰਤਿਕ ਸੰਸਾਧਨ ਆਹਾਂ ਦੇ ਬਚਿਓ ਰਹਿਣੇ। ਪਰਿਆਵਰਣ 'ਚ ਨੁਕਸਾਨ ਕਰਦਾ ਹੈ ਵਾਯੂ ਪ੍ਰਦੂਸ਼ਣ, ਜਲ ਪ੍ਰਦੂਸ਼ਣ, ਪਲਾਸਟਿਕ ਦਾ ਇਸਤੇਮਾਲ, ਰੁੱਖਾਂ ਦੀ ਕਟਾਈ, ਕਾਰਖਾਨਿਆਂ 'ਤੇ ਨਿਕਲਣ ਵਾਲਾ ਕਚਰਾ, ਗੱਡੀਆਂ 'ਤੇ ਨਿਕਲਣ ਵਾਲਾ ਧੂੰਆਂ। ਪਰਿਆਵਰਣ 'ਚੋਂ ਬਚਾਉਣੇ ਤਾਂ ਆਹਾਂ ਜੋ ਕਿਆ ਕਰਨਾ ਚਾਹੀਦਾ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਹਨ ਸਹਿ ਬੂਟੇ ਲਗਾਉਣ, ਪਾਣੀ ਬਿਜਲੀ ਦੀ ਬਚਤ ਕਰਨ, ਕਚਰਾ ਜਿਹੜਾ ਹੈ ਤਿਸ ਜੋ ਜਗ੍ਹਾ ਜਗ੍ਹਾ ਨਹੀਂ ਸੱਟਣਾ ਚਾਹੀਦਾ, ਤਿਸ ਦੇ ਬਜਾਏ ਤਿਸ ਜੋ ਇੱਕੀ ਜਗ੍ਹਾ ਇਕੱਠਾ ਕਰੀਨਾ, ਫਿਰ ਤਿਸ ਜੋ ਕਿਆ ਕਰਦੇ ਹਨ ਕਿ ਕਈ ਵਾਰੀ ਤਾਂ ਅੱਗ ਲਾਈਨ ਤਿਸ ਜੋ ਮਤਲਬ ਖਤਮ ਵੀ ਕਰੀ ਦਿੰਦੇ ਹਨ, ਅੱਗ ਲਾਈਨ ਫੂਕੀ ਦਿੰਦੇ ਹਨ, ਤਿਸ ਜੋ ਜਲਾਈ ਦਿੰਦੇ ਹਨ, ਤਾਂ ਸਹਿ ਵੀ ਕਰ ਸਕਦੇ ਹਨ। ਅਲੱਗ ਅਲੱਗ ਕਈ ਵਾਰੀ ਕਿਆ ਕਿ ਘਰਾਂ 'ਚ ਹਰ ਘਰੇ 'ਚ ਅੱਜ ਕੱਲ੍ਹ ਤਾਂ ਦੋ ਦੋ ਚਾਰ ਚਾਰ ਗੱਡੀਆਂ ਹਨ, ਜਿਤਨੇ ਮਾਣੋ ਜਿਤਨੇ ਲੋਕ ਹਨ ਤਿਤਨੀ ਗੱਡੀਆਂ ਹਨ, ਤਾਂ ਅਗਰ ਅਲੱਗ ਅਲੱਗ ਗੱਡੀਆਂ ਦੇ ਇਸਤੇਮਾਲ ਦੇ ਬਜਾਏ ਇੱਕ ਗੱਡੀ ਲਈ ਨਾ ਘਰੇ 'ਤੇ ਨਿਕਲ ਗਏ ਤਾਂ ਵੀ ਜਿਹੜਾ ਹੈ ਸੈ ਪ੍ਰਦੂਸ਼ਣ ਘੱਟ ਹੋਣਾ। ਸਾਫ਼ ਸਫਾਈ ਦਾ ਧਿਆਨ ਰੱਖਣ, ਪਰਿਆਵਰਣ ਦੀ ਰੱਖਿਆ ਕਰਨਾ ਹਰ ਇੱਕ ਦੀ ਜ਼ਿੰਮੇਦਾਰੀ ਹੈ। ਅਗਰ ਅੱਜ ਆਹਾਂ ਪਰਿਆਵਰਣ 'ਚੋਂ ਬਚਾਏ ਨਾ ਰੱਖੇ ਤਾਂ ਹੀ ਅੱਗੇ ਆਹਾਂ ਦੀ ਜ਼ਿੰਦੜੀ ਸਿਹਤਮੰਦ ਮੁਮਕਿਨ ਹੋਣੀ। ਪੇੜ ਲਗਾਓ, ਪਰਿਆਵਰਣ ਬਚਾਓ ਦਾ ਸੰਦੇਸ਼ ਜਿਹੜਾ ਹੈ ਸਿਹਾਂ ਸਾਰਿਆਂ 'ਚੋਂ ਹਮੇਸ਼ਾ ਯਾਦ ਰੱਖਣਾ ਚਾਹੀਦਾ। ਤਾਂ ਸ਼੍ਰੋਤਿਓ, ਇਹ ਥੀ ਕੁਛ ਗੱਲਬਾਤ ਪਰਿਆਵਰਣ ਸੁਰੱਖਿਆ ਪਰ। ਹੁਣ ਸੁਣਦੇ ਹਨ ਅਗਲਾ ਲੋਕ ਗੀਤ ਉਰਵਸ਼ੀ ਵਾਲੀਆ ਦੀ ਆਵਾਜ਼ 'ਚ।

ਸ਼ਰੋਤੇ ਕੁਛ ਖਾਸ ਖਾਸ ਖਬਰਾਂ ਲਗਾਉਂਦੇ ਨੇ। ਪ੍ਰਦੇਸ਼ 'ਚ ਪੰਚਾਇਤੀ ਰਾਜ ਸੰਸਥਾ ਦੇ ਦੂਏ ਚਰਨ ਤਾਂ ਇਹ ਮਤਦਾਨ ਅੱਜ ਸ਼ਾਂਤੀਪੂਰਨ ਤਰੀਕੇ ਪੂਰਾ ਹੋਇਆ। ਬਿਆਗਾ 7 ਵਜੇ ਅਤੇ ਦੁਪਹਿਰਾਂ 3 ਵਜੇ ਤੀਕਰ ਲੋਕਾਂ ਵੋਟ ਪਾਏ। ਦੂਏ ਚਰਨ ਦੇ ਤਹਿਤ ਪ੍ਰਦੇਸ਼ ਦੀ 1,276 ਪੰਚਾਇਤਾਂ 'ਚ ਵੋਟ ਪਾਏ ਗਏ। ਰਾਜ ਨਿਰਵਾਚਨ ਆਯੋਗ ਦੇ ਮੁਤਾਬਕ ਦੂਏ ਚਰਨ 'ਚ ਕੁੱਲ 17,30,030 ਮਤਦਾਤਾ ਹਨ, ਜਿਸ 'ਚ ਸਾਰਿਆਂ ਤੋਂ ਜ਼ਿਆਦਾ 4,00,000 ਮਤਦਾਤਾ ਕਾਂਗੜਾ ਜ਼ਿਲ੍ਹੇ, ਸਾਰਿਆਂ ਤੋਂ ਘੱਟ 8,875 ਮਤਦਾਤਾ ਲਾਹੌਰ ਸਪੀਤੀ 'ਚ ਹਨ। ਤਿੰਨੋਂ ਚਰਨਾਂ 'ਚ ਜ਼ਿਲ੍ਹਾ ਪਰਿਸ਼ਦ, ਪੰਚਾਇਤ ਸਮਿਤੀ ਸਦੱਸਿਆਂ, 4 ਨਗਰ ਨਿਗਮਾਂ ਸੋਲਨ, ਮੰਡੀ, ਪਾਲਮਪੁਰ, ਧਰਮਸ਼ਾਲਾ 'ਚ ਹੋਏ ਮਤਦਾਨਾਂ ਦੇ ਵੋਟਾਂ ਦੀ ਗਿਣਤੀ 31 ਮਈ ਜੋ ਹੋਣੀ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਹੋਰਾਂ ਨੇ ਬੋਲਿਆ ਕਿ ਭਵਿਸ਼ਯ 'ਚ ਬੱਦਲ ਫਟਣੇ ਦੀ ਘਟਨਾ ਹਿਮਾਚਲ 'ਚ ਹੀ ਨਹੀਂ ਹੋਣੀਆਂ, ਉੱਤਰਾਖੰਡ, ਪੂਰਵੋਤਰ ਰਾਜਿਆਂ 'ਚ ਇਨ ਘਟਨਾ ਦੇ ਵਧਣੇ ਦੇ ਆਸਾਰ ਹਨ। ਅਤੇ ਇਹਨਾਂ ਬੋਲਿਆ ਕਿ ਇਹ ਖੁਲਾਸਾ ਕੇਂਦਰ ਸਰਕਾਰ ਦੇ ਕਰਾਏ ਗਏ ਇੱਕ ਅਧਿਐਨ 'ਚ ਹੋਇਆ ਹੈ। ਮੁੱਖ ਮੰਤਰੀ ਸ਼ਿਮਲਾ 'ਚ ਨਗਰ ਨਿਗਮ ਦੇ ਪਹਿਲੇ ਰਿਓ ਉਪ ਮਹਾਂਪੌਰ ਟਿਕੇਂਦਰ ਕੰਵਰ ਦੀ ਸੰਪਾਦਿਤ ਕਿਤਾਬ ਸਿਟੀ ਲਿਮਿਟਸ ਦ ਕ੍ਰਾਈਸਿਸ ਆਫ ਅਰਬਨਾਈਜੇਸ਼ਨ ਦੇ ਮੌਕੇ ਪਰ ਬੋਲਾ ਦੇ ਥੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹੀਨੇ ਦੇ ਆਖਰੀ ਐਤਵਾਰ ਯਾਨੀ 31 ਮਈ ਜੋ ਬਿਆਗਾ 11 ਵਜੇ ਆਕਾਸ਼ਵਾਣੀ ਪਰ ਮਨ ਕੀ ਬਾਤ ਕਾਰਜਕ੍ਰਮ 'ਚ ਲੋਕਾਂ ਨੇ ਆਪਣੇ ਵਿਚਾਰ ਵੰਡਣੇ। ਇਹ ਮਾਸਿਕ ਰੇਡੀਓ ਕਾਰਜਕ੍ਰਮ ਦੀ 134ਵੀਂ ਕੜੀ ਹੋਣੀ। ਕਾਰਜਕ੍ਰਮ ਦਾ ਸਿੱਧਾ ਪ੍ਰਸਾਰਣ AIR ਨਿਊਜ਼, DD ਨਿਊਜ਼, ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਪ੍ਰਸਾਰਣ ਮੰਤਰਾਲੇ ਦੇ ਯੂਟਿਊਬ ਚੈਨਲਾਂ ਪਰ ਵੀ ਹੋਣਾ। ਖੇਤਰੀ ਭਾਸ਼ਾ 'ਚ ਵੀ ਇਸ ਦਾ ਪ੍ਰਸਾਰਣ ਕੀਤਾ ਜਾਣਾ। ਸ਼ਰੋਤੇ ਦੀਆਂ ਕੁਛ ਖਾਸ ਖਬਰਾਂ। ਹੁਣ ਕਾਰਜਕ੍ਰਮ ਦੇ ਆਖਰ 'ਚ ਪੇਸ਼ ਹੈ ਤਰਸੇਮ ਪਾਲ ਸ਼ਰਮਾ ਦੀ ਆਵਾਜ਼ 'ਚ ਇਹ ਲੋਕ ਗੀਤ।